ਗਰੀ ਦਲੋਤੇ ਪਾਲਾ ਗਰੀ ਦਲੋਤੇ ਪਾਲਾ ਪਾਲਾ ਲਾਲੇ ਡਲੇ ਇੰਦੋ ਨੰਜੀ ਅਦਲੋ ਅੰਡੋ ਮੋਡਾ ਪੇਟ ਨਾ ਬੰਦਲੋ ਅੰਤੇ ਡਾ ਪੇ ਨਾ ਬੰਦਲੋ ਗਰਨ ਮਾਤਾ ਅੰਡੋ।